0: ਦੇਹ ਨੂੰ ਸੂਜੇ ਨਹੀਂ ਹਾਥੜੀਏ ਕੇਮ ਦੇ ਵਾਸੇ ਬਈਰੇ ਮਾਦਾ ਰਾਮ ਨੀ ਰਾਜਾ ਨਹੀਂ।
1: ਪ੍ਰੀਤਮ ਦਾਸ ਨੀ ਰਚਨਾ, ਅਮਰਦਾਸ ਖਾਰਾਵਾੜਾ ਨਾ ਸਵਰ।